ਦੁਬਾਰਾ ਨਾ ਮੈਂ ਇਰੋਂ ਦੁਬਾਰੇ ਨੀ ਹੋ ਕੇ ਮੈਂ ਕੋਨਾ ਨੇ ਮੈਡ ਜਦਾ ਇਹ ਨਾ ਮੇਰੇ ਫੈਮਿਲੀ ਚ ਨਾਂ ਬੋਇ ਨਾ ਇਹ ਰੈਪਨ ਸਨ ਪੋਰ ਵਾਇ ਹੋ ਕੇ ਉਹ ਨੋਰਾਂ ਕੈ ਤਮਨੇ ਸਮੇ ਇਨ ਚਾਰ ਵਾਇ ਹੋ ਆਯੋ ਤਦਾ ਇਰਸ ਨਾ ਬੋਨ ਕਮੇ ਉਰੋਂ ਦੁਬਾਰਾ ਨਾ ਕੋਨਾ ਨੇ ਕੇ ਨਾ ਪੰਤੰ ਨੰਨਮ ਆਮ ਸਟੂਡੀਓ ਮੈਂ ਪਾਇ ਰਿਕਾਈ ਕੇ ਸਤਰ ਤਰ ਇਹ ਪਕਨ ਤਰ ਨਾ ਪੁਪੂਸੀ ਗਾ ਨਾ ਪਈ ਆਈ ਕਰੇ ਮੇਰੇ ਨਾਈ ਕਾ ਤੰਗਿਰ ਕੇ ਪਾਨ ਕਤੰਗ ਕੀ ਇਨਾਂ ਨੋਂ ਚਾ ਵਾਇ ਹੋ ਨਾ ਕਰ ਕੋ ਪੋਨ ਰੋਇ ਤਪੂਈ ਨਾ ਤੈਰੇ ਆਸ ਨਾ ਮਸ਼ਰਾ ਵਾਇ ਕਾ ਨਾ ਨਰਾ ਬ੍ਰੋਕਰਾ ਮਾਇਓ ਯਕਤ ਗਰਾ ਗੁਰੂ ਬੰਤਾ ਪਨੇ ਕੋ ਵਰਾ ਮੈ ਅਤੇ ਮਤੋਰ ਰਿਕ ਨਿ ਮੇਰੇ ਫਮ ਮੈ ਚੀਨਾਂ ਬੋਇ ਨਾਈ ਕਰੇ ਕੋ ਨਮ ਕੋ ਕਨ ਕਨਗੋ ਕੇ ਨਕਨ ਨੋਰਾ ਯਕਿਨ ਨਾ ਕਨ ਕੋ ਮੈ ਯਕੇ ਬਸ ਸੰਗਰਾ ਆਸਾ ਸੰਗਰਾ ਮੰਗੇ ਸਨਾ ਗਾਇ ਕੋ ਨਮ ਮਾਨ ਤਰਾ ਰੋ ਕੋ ਨਾ ਤੋ ਕਨ ਕਾਇ ਦੀ ਮੰਗੇ ਆਸਾ ਤੇ ਯਕਿਨ ਨਾ ਪਈ ਮਾਨ ਯਾਸ ਕਤੰਗ ਗੇ ਤੇ ਤਕ ਨੋ ਹੋਇ ਨਰਾ ਪੇ ਚਰੇ ਪੀਪੀਆਈ ਮੇਰੇ ਫਮ ਮੈ ਚੀਨਾਂ ਬੋਇ ਨਾਈ ਸਮਰੋ ਰੋ ਕੋ ਨਾ ਕੋ ਨਮ ਮਾਨ ਯਾਈ।